ਇੱਕ ਵਾਰੀ ਫਿਰ ਸਾਰਿਆਂ ਨੂੰ ਨਰਿੰਦਰ ਵੱਲੋਂ ਸਤਿ ਸ੍ਰੀ ਅਕਾਲ ਐਂਡ ਵੈਲਕਮ ਟੂ ਦਾ ਪੰਜਾਬੀ ਸਾਹਿਬ ਸੁਰਤਾਲ ਐਂਡ ਵੀ ਹੋਪ ਯੂ ਇੰਜੋਏ ਦ ਫਸਟ ਆਵਰ ਐਂਡ ਰਿਮੈਂਬਰ ਇਫ ਯੂ ਮਿਸ ਅ ਸ਼ੋਅ cfmu.ca ਐਂਡ ਲੌਗ ਇਨ ਐਂਡ ਲਿਸਨ ਟੂ ਐਨੀ ਆਫ ਦ ਗ੍ਰੇਟ ਸ਼ੋਅਜ਼ ਵੀ ਹੈਵ ਹੇਅਰ ਐਟ cfmu ਐਂਡ ਅਨਦਰ ਆਵਰ ਟੂ ਗੋ ਵਿਦ ਯੂ ਟਿਲ 12 ਸੋ ਆਲ ਕਾਈਂਡਸ ਆਫ ਨਿਊ ਪੰਜਾਬੀ ਸੌਂਗਸ ਵੀ ਆਰ ਗੋਇੰਗ ਟੂ ਪਲੇ ਇਨ ਦ ਨੈਕਸਟ ਆਵਰ ਚਲੋ ਜੀ ਅੱਜ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ This is Odiyan Kheda, his latest song, right here on Surtal.